0: ਬੜਾ ਕਿਸੇ ਦੀ ਫਲੈਸ਼ ਬੈਕ ਸੀ ਲੁਧਿਆਣਾ ਸਿਲਵਦਨਾਟ ਬੁੱਧਸਰ ਨਾ ਜੈ ਸਪੀਡ ਆਈ ਆਨੜਈ
1: ਤੁਨਾਈ ਵਿਨਾਡੀ 46 ਵੇਲਾ
2: ਵਿਲਾਵ ਉਪ ਵਿੱਚ ਗਿਣ ਆਵੇ
3: ਮੈਂ ਟੀਵੀਐਸ ਸਪੋਰਟ 110 ਪੈਟਰੋਲ ਲੀਟਰ ਕਹਵਾ ਮਿਆਨੋ
4: ਇਵਰੇ
5: ਟੀਵੀਐਸ ਸਪੋਰਟ 110 ਪੈਟਰੋਲ ਲੀਟਰ ਕਿਲੋਮੀਟਰ 80ਕਟ ਪੜੀ ਦੁਆਨ ਨਾ ਮੇਕ ਤਮਾਈ
6: ਪ੍ਰਸੰਗ ਵੇਦਿਕਾ ਵੇ ਸਚੀਵੀ ਅਧਿਕੀਮ ਲੱਖ ਹੰਡ ਗੀ ਰਸ਼ਮੀ